ਛੀਕੜਾ ਰਾਮ ਜੀਰਾ ਖੇਤਾ ਮਾਹੀ ਰਾਮ ਜੀਰਾ ਰੂਖੜਾ ਰਾਮ ਜੀਰੋ ਨਾਮ ਮਾਨੇ ਮੀਠੋ ਗਣੋ ਲਾਗੇ ਰੇ ਰਾਮ ਜੀ ਹੈ ਆਗੇ ਮਾਰੇ ਰਾਮ ਜੀ ਹੈ ਪਾਛੇ ਰੇ ਸ਼ਰਨਾਗਤ ਕੀ ਸਾਰੀ ਚਿੰਤਾ ਰਾਮ ਜੀ ਨੇ ਲਾਗੇ ਰੇ ਰਾਮ ਜੀਰੋ ਨਾਮ ਮਾਨੇ ਮੀਠੋ ਗਣੋ ਲਾਗੇ ਰੇ ਰਾਮ ਜੀਰੀ ਘਰ ਕੀ ਕੰਚੀ ਰਾਮ ਜੀ ਲਗਵਾਣੀਆ ਰਾਮ ਜੀਰੋ ਲੈਣੋ ਦੇਣੋ ਰਾਮ ਜੀ ਚੁਕਾਵਣੀਆ ਰਾਮ ਜੀਰੋ ਨਾਮ ਮਾਨੇ ਮੀਠੋ ਗਣੋ ਲਾਗੇ ਰੇ ਰਾਮ ਜੀ।

ਕੜਾ ਰਾਮ ਜੀਰਾ ਖੇਤਾ ਮਾਹੀ ਰਾਮ ਜੀਰਾ ਰੂਖੜਾ ਰਾਮ ਜੀਰੋ ਨਾਮ ਮਾਨੇ ਮੀਠੋ ਗਣੋ ਲਾਗੇ ਰੇ ਰਾਮ ਜੀ ਹੈ ਆਗੇ ਮਾਰੇ ਰਾਮ ਜੀ ਹੈ ਪਾਛੇ ਰੇ ਸ਼ਰਨਾਗਤ ਕੀ ਸਾਰੀ ਚਿੰਤਾ ਰਾਮ ਜੀ ਨੇ ਲਾਗੇ ਰੇ ਰਾਮ ਜੀਰੋ ਨਾਮ ਮਾਨੇ ਮੀਠੋ ਗਣੋ ਲਾਗੇ ਰੇ ਰਾਮ ਜੀਰੀ ਘਰ ਕੀ ਕੰਚੀ ਰਾਮ ਜੀ ਲਗਵਾਣੀਆ ਰਾਮ ਜੀਰੋ ਲੈਣੋ ਦੇਣੋ ਰਾਮ ਜੀ ਚੁਕਾਵਣੀਆ ਰਾਮ ਜੀਰੋ